0: านังยัยศัตรูกันรัฐมรุโธตัสวาธาพยังกรุณหิวิชวะโตนะสุมิตรยานาอาปโอสัทยสันตุดุรมิตรัสตัสมัยภูยาสุโยโอสมานเวสติยัญจะพยันเวสมหาโอม
1: मंगल प्रभात या कार्यक्रमात यानंतर ऐकूया श्यामा चित्तर यांनी गायलेलं संत तुकाराम महाराजांचा अभंग संगीतबद्ध केला आहे शांक नील यांनी